ਕੁਦਲ ਗੇਰੋਇ ਬਦ ਤਾਮੀ ਨਸੀ ਅਰੋਇ ਬਬਿਦਾਈ ਫਿਲਮ ਅਸੀ ਦੇਗੀ ਕੁੰਜੇ ਕੁਮਾਰ ਮਦੀ ਸੁਨੀਤਾ ਨੇ ਪ੍ਰਮ ਅਨੀ ਗੇ ਪੁਨਬ ਕੁੰਜਲ ਦਾ ਐਮ ਕੇ ਜਿਤਨਾ ਸੈਰੇਂਗ ਬਾ ਕੁੰਜੇ ਕੁਮਾਰ ਮਸਾਮਕਨਾ ਸੈਰਾਂਗ ਵਿਸ਼ੇਨੀ ਇਸੇ ਕੁਦਲ ਤਮਜਰੀ ਤਾਮੀ ਨਸੀ।